ਵੀ ਮੈਂ ਕਹਿ ਰਿਹਾ ਤਾਂਬੇ ਭਰਵੇ ਸ਼ਾਹ ਜੀ ਮਾਨੂੰ ਭਲਾ ਬੜੀ ਭੱਪੀਏ ਗਾ ਵੀ ਹੂੰ ਰੁਮਾਂ ਹੋਪੀ ਸਪੈਸ਼ਲ ਕੋ ਮੈਂ ਤਾਂ ਆਖੀ ਰੈਸੀਡੈਂਸੀ ਆਏ ਨਾ ਹੁਲਾਂ ਦਾ ਸਕਦ ਮੀ ਰੁਮਾਂ ਜੇਸਨ ਜੇਸਨ ਰੀਕ ਸਾਵੇਤਾ di cumpleaños celebrando su fecha natal con Dios y que mencioné ricamente y en el copy dicho felicidad totalmente que por paso en duche de allá de entre familia celebrando su cumpleaños para bien humano.